0: نوديها كم ميجا هرتز تيفا هي اف ام.
1: دي بهي اف ام ونجنستني
2: وايرل وايف
3: ਕਿ ਗੋਇ ਕੋ ਤੋ ਮਕਬੂਲ ਵਾਲਾ ਵਤਕਾ ਇੱਕ ਚਾਰਟ ਤੋਗੇ ਐਮ ਐ ਟੌਪ ਲਵਤਕਾ ਅਦੇ ਮੀਨੋਨਸ ਇੱਕ ਪਲੇਟਫਾਰਮ ਤੋਗੇ ਐਮ ਐ ਵਾਇਰਲ ਲਵਤਾ
2: ਵਾਇਰਲ
4: ਵਾਇਬ ਕੋਮ ਹਫਤਾ ਗਿਵਸ ਆਦਿਤ ਦੋਹਗੇ ਮੰਦਰ ਫੋ ਦੇਜ ਜਹਾਇਰ ਰਿਪੀਟ ਹੋਮ ਦੋਹਗੇ ਰੇਗੰਡ 11 ਜਹਾਇਰ ಅದಿ ಅಂಗಾರ ದೋಹಗೆ ಮೆಂದಮು ಬಾರ ಜಹಾಯ
1: ವೈರಲ್ ವೈ ಹಮಯಕಡಿ ಮೋದಿ ಹೇಕೆ ಮೆಗಾಹರ್ಟ್ಸ್ ದಿವಹಿ ಎಫ್ ಎಂ
0: ಮೋದಿ ಹೇಕೆ ಮೆಗಾಹರ್ಟ್ಸ್ ದಿವಹಿ ಎಫ್ ಎಂ

0: ਕਾਫਦੋ ਉਤੇ
1: ਦਾ ਕੋਨ ਸੀਨ ਕਮ
0: ਹਮ ਹਾਂ ਦੇਣ ਨੇ ਦੋ
1: ਫੋਟੋ ਇਹ ਦੱਕਾ ਕਰਨੇ ਦੋ ਦੇਖੀ ਮਦੋ ਐਣਾ ਮੇਟ ਕੋਰਮ ਬੇਨ
0: ਆ ਇਤਨੋਂ ਦੱਕੇ ਓਕੇ ਓਕੇ ਇਹ ਤਾਂ ਟੈਰਿਸ ਹਾਂ ਮੇਰੇ ਬੱਪਾ ਹੁੱਟਾਂ ਨੇ ਕੈਸੇ ਨਾ ਬੇਨੋ ਵਾਣ ਬੱਪਾ ਕੈ ਰਿਕਵੈਸਟ ਕਰਾਂ ਤੇ ਮਨੇ ਮੰਮਾ ਦੱਕਾ ਬਲਾਸ਼ੇ ਦੋ ਦੇਂ ਉਤੀ ਸਕੂਲ ਪੇਰੈਂਟ ਮੀਟਿੰਗ ਨਾ ਦਾਂ ਵੇ ਦੁਆ ਹੋ ਯੂਪੇ ਵਣੀ ਕਿਹਨੇ
1: ਆ ਇਹ ਐਣ ਬਾਲੀ ਵੀ ਕੰਗ ਗੇ ਬਾਲੀ ਬਾਲੀ ਕੰਗ ਗੇ ਦੋਸਤੋ ਐ
0: ಮೊಳು ಹಿಂಗೆ ಏ ಬೆಲುನ್ ತೆರೆ ನಂಗೆ ಏನೇ ಕೊಮಿಸ್ ಕಂತ ತೆಗೆ ಬಾ ವಾಕಂತಿ ಬುಣ ಹೆಂಗುಣ ಮಂಜರಕ್ಕಿದ್ದ ಬರಾಬರು ಹಿಂಗೆ

0: ecco, bata caetti. Ada la svegge.
1: Ah, la svegge fu him hingin. Inga ba divi femungane ni con soetto palalo.
2: Lunch break.
3: ਹੋਣੀ ਰੁਫਿਆ ਵਾ ਕੋ ਮੇ ਦੁਹੇ ਗੇ ਮੰਦਰੂ ਇੱਕ ਜਹਾਇਰ
4: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਐਫਐਮ
5: ਦਿਵੇ ਐਫਐਮ ਨੂਆ ਦੀ ਹੈ ਕਿ ਮੈਗਾਹਰਟਸ